है। सांझीवालता सिर्फ इकट्ठे बह के रोटी खाना नहीं है, सगों एक दूजे दे दर्द नूं बिना बोले महसूस करना है। जदों किसे गुआंढी दे घर चुल्ला ना बले ते सानू अपनी ग्राही दा स्वाद फिक्का लगन लग पवे, समझ लेना चाहिदा है साडे अंदर सद्भावना जिउंदी है। एक पिता एकस के हम बारक तू मेरा गुरहाई, जिवें इको रुख दियां वक वक टाहणियां होंदियां हन, कोई सज्जे वल जांदी है कोई खब्बे वल, पर सारियां दा मूल जड़ इको होंदी है। एवें ही असी वक्खो वक्खरे धर्मां जातां जां देसां दे हो सकदे हाँ, पर साडे अंदर धड़कन वाला खून अते साहां दी डोर इको मालक दे हाथ है। जे असी सांझीवालता दे सब तो वड्डे प्रमाण दी गल करिए तां ओह है श्री गुरु ग्रंथ साहिब जी। दुनिया दा अजिहा पवित्र ग्रंथ जिथे गुरु साहिबाना ने सिर्फ अपनी बाणी ही नहीं दर्ज कीती, सगों वख वख जातां वरना ते इलाकियां विचों आए भगतां ते भट्टां नूं बराबर दा सन्मान दिता। जदों असी पढ़दे हाँ ना को बैरी नहीं बिगाना सगल संग हम को बने आई, तां ए सिर्फ लफ्ज़ नहीं ए एक जीवन जांच है। भगत कबीर जी, भगत रविदास जी, भगत नामदेव जी, इन्हां सभना दी आवाज़ इको थां गूंजदी है, ਉਹ ਵੀ ਬਿਨਾਂ ਕਿਸੇ ਵਿਤਕਰੇ ਤੋਂ। ਇਹ ਸਾਨੂੰ ਸਿਖਾਉਂਦੇ ਹਨ ਕਿ ਰੱਬ ਦੀ ਦਰਗਾਹ ਵਿੱਚ ਡਿਗਰੀਆਂ ਜਾਂ ਜਾਤਾਂ ਨਹੀਂ, ਸਿਰਫ ਪ੍ਰੇਮ ਪ੍ਰਵਾਨ ਹੁੰਦਾ ਹੈ। ਜਦੋਂ ਜ਼ੁਲਮ ਦੀ ਹਨੇਰੀ ਚੱਲੀ ਸੀ ਤਾਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵਾਂ ਮਨੁੱਖ ਸਿਰਜਿਆ ਸੀ। ਆਪ ਨੇ ਉਚਾਰਿਆ ਸੀ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ। ਜ਼ਰਾ ਸੋਚੋ ਉਸ ਵਕਤ ਦੇ ਸਮਾਜ ਵਿੱਚ ਜਿੱਥੇ ਇਨਸਾਨ ਦਾ ਪਰਛਾਵਾਂ ਵੀ ਦੂਜੇ ਨੂੰ ਅਪਵਿੱਤਰ ਕਰ ਦਿੰਦਾ ਸੀ, ਉੱਥੇ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜੇ। ਪੰਜੇ ਵੱਖ ਵੱਖ ਦਿਸ਼ਾਵਾਂ ਤੋਂ ਸਨ ਅਤੇ ਵੱਖ ਵੱਖ ਕਿੱਤਿਆਂ ਤੋਂ। ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਉਹਨਾਂ ਨੇ ਸਾਰੀਆਂ ਵੰਡੀਆਂ ਪੱਲਾਂ ਵਿੱਚ ਮੇਟ ਦਿੱਤੀਆਂ। ਇਹ ਇਤਿਹਾਸ ਸਾਨੂੰ ਦੱਸਦਾ ਹੈ ਕਿ ਸਾਂਝੀਵਾਲਤਾ ਕੋਈ ਕਮਜ਼ੋਰੀ ਨਹੀਂ, ਸਗੋਂ ਇਹ ਸਭ ਤੋਂ ਵੱਡੀ ਤਾਕਤ ਹੈ। ਪੰਜਾਬ ਦੀ ਮਿੱਟੀ ਦੀ ਤਾਂ ਫਿਤਰਤ ਹੀ ਸਾਂਝੀਵਾਲਤਾ ਹੈ। ਸਾਡੇ ਮੇਲੇ, ਸਾਡੀਆਂ ਤੀਆਂ, ਸਾਡੇ ਤਿਉਹਾਰ, ਕਦੇ ਕਿਸੇ ਨੇ ਪੁੱਛਿਆ ਸੀ ਕਿ ਲੋਹੜੀ ਦਾ ਦੀਵਾ ਕਿਸਦੇ ਘਰੋਂ ਬਲ ਕੇ ਆਇਆ ਹੈ? ਸਾਡੇ ਬਜ਼ੁਰਗਾਂ ਕੋਲ ਭਾਵੇਂ ਵੱਡੀਆਂ ਵੱਡੀਆਂ ਡਿਗਰੀਆਂ ਨਹੀਂ ਸਨ, ਪਰ ਉਹਨਾਂ ਕੋਲ ਸਾਂਝਾ ਚੁੱਲ੍ਹਾ ਸੀ। ਅੱਜ ਅਸੀਂ ਆਪਣੇ ਘਰਾਂ ਦੇ ਬੂਹੇ ਤਾਂ ਬੰਦ ਕਰ ਲਏ ਨੇ, ਪਰ ਕੀ ਅਸੀਂ ਆਪਣੇ ਮਨਾਂ ਦੇ ਬੂਹੇ ਵੀ ਬੰਦ ਕਰ ਲਵਾਂਗੇ? ਯਾਦ ਰੱਖਿਓ, ਜਿਸ ਸਮਾਜ ਵਿੱਚ ਸਾਂਝ ਟੁੱਟ ਜਾਂਦੀ ਹੈ ਉੱਥੇ ਫਿਰ ਨਫ਼ਰਤ ਦੇ ਬੀ ਉਗਣੇ ਸ਼ੁਰੂ ਹੋ ਜਾਂਦੇ ਨੇ। ਸਾਂਝੀਵਾਲਤਾ ਦਾ ਅਰਥ ਹੈ ਸਰਬੱਤ ਦਾ ਭਲਾ, ਸਿਰਫ ਆਪਣੀ ਤਰੱਕੀ ਨਹੀਂ ਸਗੋਂ ਸਭ ਦੀ ਖੁਸ਼ਹਾਲੀ ਦੀ ਅਰਦਾਸ। ਅੱਜ ਅਸੀਂ ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਦੋਸਤਾਂ ਨਾਲ ਜੁੜੇ ਹੋਏ ਹਾਂ, ਪਰ ਕੀ ਅਸੀਂ ਆਪਣੇ ਨਾਲ ਰਹਿੰਦੇ ਇਨਸਾਨ ਦੀ ਖਬਰ ਰੱਖਦੇ ਹਾਂ? ਅਸੀਂ ਵਾਈਫਾਈ ਨਾਲ ਤਾਂ ਜੁੜ ਗਏ, ਪਰ ਦਿਲਾਂ ਦੀਆਂ ਤਾਰਾਂ ਕਿਤੇ ਟੁੱਟ ਰਹੀਆਂ ਨੇ। ਅਸਲ ਸਾਂਝੀਵਾਲਤਾ ਫੋਨ ਛੱਡ ਕੇ ਕਿਸੇ ਦਾ ਹੱਥ ਫੜਨ ਵਿੱਚ ਹੈ, ਕਿਸੇ ਨੂੰ ਸੁਣਨ ਵਿੱਚ ਹੈ। ਮੇਰੇ ਨੌਜਵਾਨ ਦੋਸਤ ਜੋ ਅੱਜ ਵਿਦੇਸ਼ਾਂ ਵਿੱਚ ਬੈਠੇ ਨੇ ਜਾਂ ਇੱਥੇ ਆਪਣੇ ਕਰੀਅਰ ਦੀ ਦੌੜ ਵਿੱਚ ਨੇ, ਯਾਦ ਰੱਖਣਾ ਸਫਲਤਾ ਦਾ ਅਸਲ ਸਵਾਦ ਉਦੋਂ ਆਉਂਦਾ ਹੈ ਜਦੋਂ ਪਿੱਛੇ ਰਹਿ ਗਏ ਕਿਸੇ ਕਮਜ਼ੋਰ ਦਾ ਹੱਥ ਫੜ ਕੇ ਅਸੀਂ ਉਸਨੂੰ ਨਾਲ ਲੈ ਕੇ ਚੱਲਦੇ ਹਾਂ। ਅੱਜ ਦੀ ਸਾਂਝੀਵਾਲਤਾ ਕੀ ਹੈ? ਸਦਭਾਵਨਾ ਕਿਸ ਨੂੰ ਕਹਾਂਗੇ? ਸਭ ਧਰਮਾਂ ਦਾ ਸਤਿਕਾਰ ਕਰਨਾ, ਸੋਸ਼ਲ ਮੀਡੀਆ ਉੱਤੇ ਕਿਸੇ ਦੀ ਨਿੰਦਾ ਨਾ ਕਰਨੀ, ਆਪਣੇ ਗੁਆਂਢੀ ਦੀ ਤਕਲੀਫ ਵਿੱਚ ਉਸਦੇ ਨਾਲ ਖੜਨਾ, ਇਹੀ ਅਸਲੀ ਭਗਤੀ ਹੈ। ਜਦ

0: ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਤਾਂ ਸਾਡੇ ਪੁਰਖਿਆਂ ਦੀ ਯਾਦ ਆਉਂਦੀ ਹੈ। ਉਹ ਲੋਕ ਜੋ ਸ਼ਾਇਦ ਬਹੁਤੇ ਪੜ੍ਹੇ ਲਿਖੇ ਨਹੀਂ ਸਨ, ਪਰ ਉਹਨਾਂ ਕੋਲ ਸਾਂਝ ਦੀ PhD ਸੀ। ਯਾਦ ਕਰੋ ਉਹ ਸਮਾਂ ਜਦੋਂ ਪਿੰਡ ਵਿੱਚ ਕਿਸੇ ਇੱਕ ਧੀ ਦਾ ਵਿਆਹ ਹੁੰਦਾ ਸੀ ਤਾਂ ਪੂਰਾ ਪਿੰਡ ਆਪਣੀ ਧੀ ਸਮਝ ਕੇ ਕੰਮ ਕਰਦਾ ਸੀ। ਕਿਸੇ ਦੇ ਘਰ ਲੱਕੜਾਂ ਦੀ ਲੋੜ ਹੁੰਦੀ ਤਾਂ ਗੁਆਂਢੀ ਪਹਿਲਾਂ ਪਹੁੰਚਦਾ ਸੀ। ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਸੀ ਕਿ ਰੋਟੀ ਵੰਡ ਕੇ ਖਾਧੀ ਜਾਂਦੀ ਹੈ ਅਤੇ ਦਰਦ ਵੰਡ ਕੇ ਘਟਾਇਆ ਜਾਂਦਾ ਹੈ। ਅੱਜ ਸਾਡੇ ਕੋਲ ਵੱਡੀਆਂ ਕੋਠੀਆਂ ਨੇ, ਪਰ ਉਹ ਸਾਂਝੇ ਵਿਹੜੇ ਕਿੱਥੇ ਗਏ? ਉਹ ਪੁਰਖਿਆਂ ਦੀ ਸਰਬੱਤ ਦੇ ਭਲੇ ਵਾਲੀ ਅਰਦਾਸ ਅੱਜ ਸਾਡੇ ਨਿੱਜੀ ਸਵਾਰਥਾਂ ਹੇਠ ਦੱਬ ਗਈ ਹੈ। ਅੱਜ ਦਾ ਵਿਦਿਆਰਥੀ ਕਿਤਾਬਾਂ ਦੇ ਬੋਝ ਹੇਠ ਇੰਨਾ ਦੱਬ ਗਿਆ ਹੈ ਕਿ ਉਹ ਸਾਂਝ ਦਾ ਮਤਲਬ ਭੁੱਲਦਾ ਜਾ ਰਿਹਾ ਹੈ। ਸਕੂਲਾਂ ਕਾਲਜਾਂ ਵਿੱਚ ਅਸੀਂ ਬੱਚਿਆਂ ਨੂੰ ਮੁਕਾਬਲਾ ਭਾਵ ਕੰਪੀਟੀਸ਼ਨ ਕਰਨਾ ਤਾਂ ਸਿਖਾ ਰਹੇ ਹਾਂ, ਪਰ ਸਹਿਯੋਗ ਭਾਵ ਕੋਪਰੇਸ਼ਨ ਕਰਨਾ ਸ਼ਾਇਦ ਭੁੱਲ ਗਏ ਹਾਂ। ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਤੂੰ ਪਹਿਲੇ ਨੰਬਰ ਉੱਤੇ ਆਉਣਾ ਹੈ, ਪਰ ਇਹ ਨਹੀਂ ਦੱਸਦੇ ਕਿ ਜੇ ਤੇਰਾ ਕੋਈ ਸਾਥੀ ਪਿੱਛੇ ਰਹਿ ਗਿਆ ਹੈ ਤਾਂ ਉਸਦਾ ਹੱਥ ਫੜ ਕੇ ਉਸਨੂੰ ਨਾਲ ਕਿਵੇਂ ਲੈ ਕੇ ਜਾਣਾ ਹੈ। ਸੋ ਸਦਾ ਯਾਦ ਰੱਖਿਓ, ਕਿਤਾਬੀ ਗਿਆਨ ਤੁਹਾਨੂੰ ਨੌਕਰੀ ਤਾਂ ਦੇ ਸਕਦਾ ਹੈ, ਪਰ ਸਾਂਝੀਵਾਲਤਾ ਦਾ ਗਿਆਨ ਤੁਹਾਨੂੰ ਇੱਕ ਇਨਸਾਨ ਬਣਾਉਂਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਸੰਗਤ ਅਤੇ ਪੰਗਤ ਦੀ ਮਰਿਆਦਾ ਰਾਹੀਂ ਇਹ ਸਿਖਾਇਆ ਸੀ ਕਿ ਗਿਆਨ ਉਹ ਹੈ ਜੋ ਸਭ ਲਈ ਸਾਂਝਾ ਹੋਵੇ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਵਿੱਦਿਆ ਦਾ ਅਸਲ ਮਕਸਦ ਹੀ ਪਰਉਪਕਾਰ ਹੈ, ਭਾਵ ਦੂਜਿਆਂ ਦਾ ਭਲਾ ਕਰਨਾ। ਕਦੇ ਆਪਣੇ ਦਾਦਾ ਦਾਦੀ ਕੋਲ ਬੈਠ ਕੇ ਵੇਖਣਾ, ਉਹਨਾਂ ਦੀਆਂ ਅੱਖਾਂ ਵਿੱਚ ਜੋ ਤਜਰਬਾ ਹੈ ਉਹ ਕਿਸੇ ਇੰਟਰਨੈੱਟ ਉੱਤੇ ਨਹੀਂ ਮਿਲਣਾ। ਉਹ ਤੁਹਾਨੂੰ ਦੱਸਣਗੇ ਕਿ ਕਿਵੇਂ ਪੁਰਾਣੇ ਸਮੇਂ ਵਿੱਚ ਜਦੋਂ ਕੋਈ ਮੁਸਾਫਰ ਪਿੰਡ ਵਿੱਚ ਆਉਂਦਾ ਸੀ ਤਾਂ ਉਸਨੂੰ ਬਿਨਾਂ ਪੁੱਛੇ ਪਾਣੀ ਅਤੇ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਅੱਜ ਅਸੀਂ ਆਪਣੇ ਕਮਰਿਆਂ ਵਿੱਚ ਬੰਦ ਹੋ ਕੇ ਔਨਲਾਈਨ ਗੇਮਾਂ ਖੇਡਦੇ ਹਾਂ, ਪਰ ਬਾਹਰ ਖੇਡਦੇ ਸਾਥੀ ਦੀ ਸੱਟ ਦਾ ਦਰਦ ਮਹਿਸੂਸ ਨਹੀਂ ਕਰ ਸਕਦੇ। ਸਾਂਝੀਵਾਲਤਾ ਦਾ ਪਾਠ ਸ਼ੁਰੂ ਹੁੰਦਾ ਹੈ ਆਪਣੇ ਟਿਫਿਨ ਦੀ ਰੋਟੀ ਨੂੰ ਕਿਸੇ ਭੁੱਖੇ ਸਾਥੀ ਨਾਲ ਸਾਂਝਾ ਕਰਨ ਤੋਂ, ਆਪਣੇ ਨੋਟਸ ਨਾਲ ਕਿਸੇ ਕਮਜ਼ੋਰ ਵਿਦਿਆਰਥੀ ਦੀ ਮਦਦ ਕਰਨ ਤੋਂ। ਡਿਗਰੀਆਂ ਦੀ ਦੌੜ ਵਿੱਚ ਕਿੱਥੇ ਇਨਸਾਨ ਪਿੱਛੇ ਨਾ ਰਹਿ ਜਾਵੇ, ਪੁਰਖਿਆਂ ਦੀ ਸਾਂਝ ਵਾਲੀ ਸ਼ਾਨ ਪਿੱਛੇ ਨਾ ਰਹਿ ਜਾਵੇ। ਪੜ੍ਹੋ ਜ਼ਰੂਰ, ਪਰ ਪੜ੍ਹ ਕੇ ਦਿਲਾਂ ਨੂੰ ਜੋੜਨਾ ਸਿੱਖੋ, ਨਫ਼ਰਤ ਦੀਆਂ ਕੰਧਾਂ ਨੂੰ ਮੁਹੱਬਤ ਨਾਲ ਤੋੜਨਾ ਸਿੱਖੋ। ਸਾਂਝੀਵਾਲਤਾ ਇੱਕ ਅਜਿਹਾ ਇਮਤਿਹਾਨ ਹੈ ਜਿਸ ਵਿੱਚ ਫੇਲ ਹੋਣ ਦਾ ਮਤਲਬ ਹੈ ਇਨਸਾਨੀਅਤ ਦਾ ਹਾਰ ਜਾਣਾ। ਸੋ ਆਓ ਇਸ ਇਮਤਿਹਾਨ ਵਿੱਚ ਸਭ ਨੂੰ ਨਾਲ ਲੈ ਕੇ ਪਾਸ ਹੋਈਏ। ਮੰਦਰ ਹੋਵੇ ਜਾਂ ਹੋਵੇ ਮਸਜਿਦ, ਹਰ ਪਾਸੇ ਉਹਦਾ ਨੂਰ ਹੈ। ਬੰਦੇ ਵਿੱਚੋਂ ਰੱਬ ਪਛਾਣਨਾ ਇਹੀ ਅਸਲੀ ਸਰੂਰ ਹੈ। ਕਾਦੇ ਵੈਰ ਅਤੇ ਕਾਦੀਆਂ ਵੰਡਾਂ, ਸਭ ਮਿੱਟੀ ਦਾ ਖਿਡੌਣਾ ਨੇ। ਮਿਲ ਕੇ ਬਹਿਣਾ ਸਾਂਝੀਵਾਲਤਾ, ਬਾਕੀ ਸਭ ਤਾਂ ਰੋਣਾ ਹੈ। ਚਲੋ ਅੱਜ ਇੱਕ ਵਾਅਦਾ ਕਰੀਏ, ਕਿਸੇ ਦੇ ਚਿਹਰੇ ਉੱਤੇ ਮੁਸਕੁਰਾਹਟ ਲਿਆਉਣ ਦਾ ਵਾਅਦਾ, ਕਿਸੇ ਟੁੱਟੇ ਹੋਏ ਦਿਲ ਨੂੰ ਜੋੜਨ ਦਾ ਵਾਅਦਾ, ਕਿਉਂਕਿ ਅਖੀਰ ਵਿੱਚ ਸਾਡੇ ਨਾਲ ਸਾਡੀ ਜਾਇਦਾਦ ਨਹੀਂ, ਸਾਡੇ ਵੱਲੋਂ ਵੰਡਿਆ ਹੋਇਆ ਪਿਆਰ ਹੀ ਜਾਵੇਗਾ।
1: ਹੁਣੇ ਤੁਸੀਂ ਸੁਣ ਰਹੇ ਸੀ ਅਮਰਦੀਪ ਕੌਰ ਦੀ ਵਾਰਤਾ ਸਦਭਾਵਨਾ ਅਤੇ ਸਾਂਝੀਵਾਲਤਾ। ਹੁਣ ਪੇਸ਼ ਨੇ ਮਾਤਾ ਦੀਆਂ ਭੇਟਾਂ ਤੇ ਸ਼ੁਰੂਆਤ ਕਰਦੇ ਹਾਂ ਊਸ਼ਾ ਮੰਗੇਸ਼ਕਰ ਦੀ ਗਾਈ ਮਾਤਾ ਦੀ ਇਸ ਭੇਂਟ ਦੇ ਨਾਲ। ਖੋਲੋ ਅੱਖੀਆਂ ਤੇ ਦਰਸ਼ਨ ਪਾਲੋ, ਮਾਤਾ ਦੀ ਸਵਾਰੀ ਆਈ ਜੇ, ਸਾਰੇ ਮਿਲ ਕੇ ਜੈਕਾਰਾ ਇੱਕ ਲਾ ਲਓ, ਮਾਤਾ ਦੀ ਸਵਾਰੀ ਆਈ ਜੇ।

माता दी ਇਹ ਭੇਂਟ ਤੁਸੀਂ ਊਸ਼ਾ ਮੰਗੇਸ਼ਕਰ ਦੀ ਆਵਾਜ਼ ਵਿੱਚ ਸੁਣ ਰਹੀ ਸੀ। ਹੁਣ ਸੁਣਦੇ ਹਾਂ ਸਲੀਮ ਤੇ ਪਰਵੇਜ਼ ਪੇਜ਼ੀ ਦੀਆਂ ਆਵਾਜ਼ਾਂ ਵਿੱਚ ਮਾਤਾ ਦੀ ਇਹ ਭੇਂਟ। ਆਏ ਦਰਸ਼ਨ ਕਰਨ ਪੁਜਾਰੀ ਮਖੋਲ ਬੂਹੇ ਮੰਦਰਾਂ ਦੇ,

माता दी ਇਹ ਪੇਂਟ ਤੁਸੀਂ ਸੁਦੇਸ਼ ਕੁਮਾਰੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆ ਸੀ ਕਿ ਅੱਜ ਦਾ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

ਉਨ੍ਹਾਂ ਕਿਹਾ ਕਿ ਘਰੇਲੂ ਉਤਪਾਦਨ 60 ਫੀਸਦੀ ਵਧਿਆ ਜੋ ਕਿ 36,000 ਮੀਟ੍ਰਿਕ ਟਨ ਰੋਜ਼ਾਨਾ ਤੋਂ 54,000 ਮੀਟ੍ਰਿਕ ਟਨ ਰੋਜ਼ਾਨਾ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੱਧ ਪੂਰਬ ਵਿਚ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਦੀ ਤਾਜ਼ਾ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਈਰਾਨ ਨੇ ਸਾਲਸਾਂ ਰਾਹੀਂ ਆਪਣੀ ਸੋਧੀ ਹੋਈ ਤਜਵੀਜ਼ ਭੇਜੀ ਸੀ। ਸਰਕਾਰੀ ਮੀਡੀਆ ਨੇ ਕਿਹਾ ਕਿ ਸ੍ਰੀ ਟਰੰਪ ਨੇ ਗੱਲਬਾਤ ਵਿਚ ਪ੍ਰਗਤੀ ਨੂੰ ਸਵੀਕਾਰ ਕੀਤਾ ਹੈ ਪਰ ਕਿਹਾ ਕਿ ਉਹ ਤਜਵੀਜ਼ਸ਼ੁਦਾ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਹੈ। ਫਾਰਸ ਨਿਊਜ਼ ਏਜੰਸੀ ਸਮੇਤ ਈਰਾਨੀ ਸਰਕਾਰੀ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਦੇਸ਼ ਦੀ ਲੀਡਰਸ਼ਿਪ ਅੰਦਰੂਨੀ ਅਸਥਿਰਤਾ ਦੀਆਂ ਅਟਕਲਾਂ ਨੂੰ ਗਲਤ ਸਾਬਤ ਕਰਨ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਲੈਬਨਾਨ ਵਿਚ ਇਸਰਾਈਲੀ ਹਮਲਿਆਂ ਵਿਚ ਇਕੋ ਦਿਨ ਵਿਚ 30 ਤੋਂ ਵੱਧ ਲੋਕ ਮਾਰੇ ਗਏ ਨੇ ਜਿਸ ਨਾਲ ਪਿਛਲੇ ਮਹੀਨੇ ਅਮਰੀਕਾ ਦੀ ਸਾਲਸੀ ਵਾਲੀ ਜੰਗਬੰਦੀ ਉਲੰਘਣਾ ਬਾਰੇ ਚਿੰਤਾਵਾਂ ਵੱਧ ਗਈਆਂ ਨੇ। ਆਈਪੀਐਲ ਕ੍ਰਿਕਟ ਵਿਚ ਅੱਜ ਚੇਨਈ ਵਿਖੇ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਪਹਿਲਾਂ ਕੱਲ੍ਹ ਦਿੱਲੀ ਕੈਪੀਟਲਸ ਨੇ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਚ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਬੈਡਮਿੰਟਨ ਵਿਚ ਡੈਨਮਾਰਕ ਦੇ ਹੋਰਸੈਂਸ ਵਿਚ ਥਾਮਸ ਕੱਪ 2026 ਦੇ ਸੈਮੀਫਾਈਨਲ ਵਿਚ ਭਾਰਤੀ ਪੁਰਸ਼ ਟੀਮ ਦਾ ਮੁਕਾਬਲਾ ਸੈਮੀਫਾਈਨਲ ਵਿਚ ਫਰਾਂਸ ਨਾਲ ਹੋਏਗਾ। ਭਾਰਤ ਨੇ ਕੁਆਟਰ ਫਾਈਨਲ ਵਿਚ ਚੀਨੀ ਤਾਈਪੇ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ। ਲਕਸ਼ਯ ਸੇਨ ਨੇ ਪਹਿਲੇ ਮੈਚ ਵਿਚ ਚੋ ਤਿਏਨ ਚੇਨ ਨੂੰ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਵਾਈ। ਇਸ ਤੋਂ ਬਾਅਦ ਸਾਤਵਿਕ ਸਾਈ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਚੂ ਹਸਿਆਂਗ ਚੇਤ ਅਤੇ ਵਾਂਗ ਕੀ ਲਿਨ ਨੂੰ ਹਰਾਇਆ। ਅੰਤ ਵਿਚ ਆਯੂ ਸ਼ੇਟੀ ਨੇ ਲਿਨ ਚੁਨ ਜੀ ਨੂੰ ਹਰਾ ਕੇ ਟੀਮ ਨੂੰ ਜਿੱਤ ਯਕੀਨੀ ਬਣਾਈ। ਪੀ ਵੀ ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਉਬੇਰ ਕੱਪ 2026 ਵਿਚ ਗਰੁੱਪ ਪੜਾਅ ਤੋਂ ਅੱਗੇ ਵਧਣ ਵਿਚ ਨਾਕਾਮ ਰਹੀ ਹੈ। ਚੀਨ ਤੋਂ ਹਾਰਨ ਤੋਂ ਬਾਅਦ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਹਲਕਿਆਂ ਚ 15 ਵੋਟ ਕੇਂਦਰਾਂ ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਸਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ ਤੇ IPL ਕ੍ਰਿਕਟ ਵਿਚ ਅੱਜ ਚੇਨਈ ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।